0: ਨੰਗ ਖੇਤੀ ਰਾਜੋ ਸੇ
1: ਯੇ ਸਦਾਈ ਤੁਰਕੀਏ ਹੈ
2: ਆਨਵਤਨੋਲਾ ਤੁਰਕੀਏ ਆਵਾਜ਼ ਰਾਡੀਓ ਸੇ
3: ਐਵੋ ਇਫੋਨਿਟਿਸ ਤੁਰਕੀਏ
4: ਓਲਦੀ ਰਾਡੀਓ ਗਲਾਸ ਤੁਰਕੀਏ
5: ਜਿਦਰ ਰੇਡੀ ਅਮਰੀ ਤੁਰਕੀਏ
6: ਇਨੀ ਅਦਲਾ ਰਾਡੀਓ ਸਵਾਰਾ ਤੁਰਕੀਏ
7: ਹੀ ਨੀ ਦਾ ਕਿਸਵਾਹੀਲੀ ਸਾਉਤੀ ਯਾ ਤੁਰਕੀਏ
8: Este é a Rádio Voz da Turquia.
9: Kochirawa Turkiye no koe radio desu.
10: Zboru wa glasot na Turkiye.
11: Efirde Turkiye ovozi radio.
12: It Turkiye hangia radio ya?
4: Oldu radio glas Turkiye.
13: Turkiye une radiosu.
4: Burası Türkiye'nin sesi radyosu.